0: ਲੱਗੀ ਤੇ ਤੈਨੂੰ ਹਾਲੇ ਕੁਰਸੀ ਤੇ ਬੈਠੇ ਨਾ ਕਮਾਦ ਚ ਬੈਠੇ ਰਹਿਣ ਦਿਓ। ਗੱਲ ਇਹ ਹੈ
1: ਬਈ ਸੱਚੇ ਸੂਰਮੇ ਦੀ ਫਰਮਾਇਸ਼ ਤੋਂ ਮੈਨੂੰ ਇੱਕ ਗੱਲ ਚ